ਮੈਂ ਕਿਹਾ ਮਿੱਤਰਾ ਮੈਨੂੰ ਇਸ ਸੰਬੰਧ ਅੱਜ ਵੀ ਗਜ਼ੇਟਣੀਆਂ ਨੇ। ਇਹ ਪੁਰਾਣੀਆਂ ਸਦੀਆਂ ਦੀ ਗੱਲ ਭਾਗ ਇਹ ਪੁਰਾਣੀਆਂ ਸਦੀਆਂ ਦੀ ਗੱਲ ਹੈ, 20ਵੀਂ ਸਦੀ ਦੀ ਗੱਲ ਨਹੀਂ। ਜਦ ਮਨੁੱਖ ਬੌਧਿਕ ਤੌਰ ਤੇ ਵਿਕਸਿਤ ਨਹੀਂ ਹੋਇਆ ਸੀ ਉਦੋਂ ਪ੍ਰਾਲਬਤ ਦੀ ਗੱਲ ਸੀ, ਭਾਗ ਦੀ ਗੱਲ ਸੀ, ਰੱਬ ਦੀ ਗੱਲ ਸੀ। ਤੇ ਜਿਹੜਾ ਬੰਦਾ ਅੱਜ ਚੰਦਰਮਾ ਤੇ ਪਹੁੰਚ ਗਿਆ ਤੇ ਉਹੀ ਪੁਰਾਣੀਆਂ ਗੱਲਾਂ ਅੱਜ ਵੀ ਗਜ਼ੇਟਣੀਆਂ ਨੇ। ਭਾਗ, ਪ੍ਰਾਲਬਤ, ਰੱਬ, ਕਹਿਣ ਲੱਗਾ ਮਨੁੱਖ ਦਾ ਸਾਰਾ ਵਿਕਾਸ ਇਸੇ ਕਰਕੇ ਰੁਕਿਆ ਪਿਆ। ਭਾਗ, ਪ੍ਰਾਲਬਤ, ਰੱਬ, ਇਹਨੂੰ ਕੱਢ ਦੇ ਇੱਕ ਪਾਸੇ, ਮਨੁੱਖ ਬਹੁਤ ਅੱਗੇ ਵੱਧ ਜਾਏਗਾ, ਮਨੁੱਖ ਬੜਾ ਵਿਕਾਸ ਕਰ ਜਾਏਗਾ। ਮੈਂ ਕਿਹਾ ਮਿੱਤਰਾ ਮੈਨੂੰ ਇਸ ਸੰਬੰਧ ਵਿੱਚ ਕੋਈ ਦਲੀਲ ਦੇ ਸਕੇਗਾ ਕਿ ਮਿਹਨਤ ਹੀ ਸਭ ਕੁਛ ਹੈ? ਮੈਂ ਤੇਰੇ ਸਾਹਮਣੇ ਦਲੀਲਾਂ ਰੱਖ ਸਕਦਾ ਕਿ ਮਿਹਨਤ ਸਭ ਕੁਛ ਨਹੀਂ ਹੈ, ਭਾਗ ਵੀ ਹੈ। ਪਰ ਤੂੰ ਕੋਈ ਐਸੀ ਦਲੀਲ ਰੱਖ ਸਕਦਾ ਹੈ ਕਿ ਮਿਹਨਤ ਹੀ ਸਭ ਕੁਛ ਹੈ, ਭਾਗ ਕੁਛ ਨਹੀਂ? ਕਹਿਣ ਲੱਗਾ ਹਾਂ, ਮੈਂ ਪ੍ਰਤੱਖ ਪ੍ਰਮਾਣ ਦੇਣਾ। ਕਹਿਣ ਲੱਗਾ ਦੋ ਕਿਸਾਨ ਹੋਵਨ ਜ਼ਮੀਨਦਾਰ ਤੇ ਦੋਵਾਂ ਕੋਲ 50-50 ਵੀਘੇ ਖੇਤੀ ਹੋਵੇ, ਜ਼ਮੀਨ ਹੋਵੇ। ਇੱਕ ਕਿਸਾਨ ਚੰਗਾ ਬੀਜ ਪਾਵੇ, ਵਧੀਆ ਬੀਜ, ਵਕਤ ਸਿਰ ਪਾਣੀ ਦੇਵੇ, ਗੋਡੀ ਵੀ ਕਰੇ, ਰਖਵਾਲੀ ਵੀ ਕਰੇ, ਕੁਦਰਤੀ ਗੱਲ ਹੈ ਉਹਦੀ ਫਸਲ ਚੰਗੀ ਹੋਵੇ। ਤੇ ਜਿਹੜਾ ਦੂਜਾ ਕਿਸਾਨ ਹੈ ਉਹ ਬੀਜ ਘਟਿਆ ਜਿਹੜਾ ਨਾ ਉਹ ਬੋਵੇ ਤੇ ਵਕਤ ਸਿਰ ਪਾਣੀ ਵੀ ਨਾ ਦੇ, ਵਧੀਆ ਖਾਦ ਵੀ ਨਾ ਪਾਵੇ ਤੇ ਸਮੇਂ ਸਿਰ ਢੰਗ ਦੀ ਰਖਵਾਲੀ ਵੀ ਨਾ ਕਰੇ। ਤੇ ਜੇ ਹੁਣ ਉਸਦੀ ਖੇਤੀ ਘੱਟ ਹੋਈ ਹੈ ਤੇ ਇਹਦੇ ਚ ਪ੍ਰਾਲਬਤ ਦਾ ਕੀ ਲਾਉਣਾ? ਇਹਦੇ ਚ ਰੱਬ ਕੀ ਹੁੰਦਾ? ਇਹਦੇ ਚ ਭਾਗਾਂ ਦਾ ਰੋਣਾ ਕਿਉਂ? ਮਿਹਨਤ ਘੱਟ ਕੀਤੀ, ਉਦਮ ਘੱਟ ਕੀਤਾ, ਪੁਰਸ਼ਾਰਥ ਘੱਟ ਕੀਤਾ, ਰੱਬ ਨੂੰ ਵਿੱਚੇ ਕਿਉਂ ਲਿਆਂਦੇ? ਪ੍ਰਾਲਬਤ ਦੀ ਕਲਪਨਾ ਕਿਉਂ ਖੜੀ ਕਰਦੇ? ਤੇ ਮੈਨੂੰ ਕਹਿਣ ਲੱਗਾ ਜਿਹੜੇ ਬੰਦੇ ਕੁਛ ਕਰਨਾ ਨਹੀਂ ਚਾਹੁੰਦੇ ਸਨ, ਸੁਸਤ ਸਨ, ਉਹਨਾਂ ਨੇ ਪ੍ਰਾਲਬਤ ਨੂੰ ਜਨਮ ਦਿੱਤਾ, ਭਾਗ ਨੂੰ ਜਨਮ ਦਿੱਤਾ, ਰੱਬ ਨੂੰ ਜਨਮ ਦਿੱਤਾ। ਸੁਸਤ ਬੰਦੇ, ਕਾਲੀ ਤਬੀਅਤ, ਆਲਸੀ ਮਨੁੱਖ, ਉਹਨਾਂ ਨੇ ਰੱਬ ਨੂੰ ਜਨਮ ਦਿੱਤਾ, ਆਪ ਕੁਛ ਕਰਦੇ ਨਹੀਂ, ਸਭ ਕੁਛ ਰੱਬ ਤੇ ਸੁੱਟੇ। ਔਰ ਜਾਪਦਾ ਹੈ ਇਸ ਤਰ੍ਹਾਂ ਦੇ ਖਿਆਲਾਂ ਤੋਂ, ਉਸਨੇ ਇਹ ਖਿਆਲ ਲੈ ਲਿਆ ਜਿਹੜੇ ਆਮ ਬੰਦੇ ਕਹਿੰਦੇ ਨੇ ਕੋਈ ਗੱਲ ਨਹੀਂ, ਗੁਰੂ ਕਰਾਏਗਾ ਤੇ ਨਾਮ ਜਪਾਂਗੇ, ਗੁਰੂ ਛਕਾਏਗਾ ਤੇ ਅੰਮ੍ਰਿਤ ਛਕਾਂਗੇ। ਅਜੇ ਗੁਰੂ ਤੈਨੂੰ ਇਹੀ ਆਖਦਾ ਸ਼ਰਾਬ ਵੀ ਪੀ, ਅੰਮ੍ਰਿਤ ਨਾ ਛਕ। ਜਦੋਂ ਗੁਰੂ ਹੁਕਮ ਕਰੇਗਾ ਉਦੋਂ ਗੁਰਦੁਆਰੇ ਆਵਾਂਗੇ, ਅਜੇ ਤੇ ਗੁਰੂ ਨੇ ਤੈਨੂੰ ਇਹੀ ਹੁਕਮ ਕੀਤਾ ਤੂੰ ਪੱਬ ਦੇ ਵਿੱਚ ਹੀ ਜਾ। ਲੋਕ ਜਿਹੜੇ ਇਸ ਢੰਗ ਨਾਲ ਗੱਲ ਕਰਦੇ ਨੇ ਉਸ ਤੋਂ ਜਾਪਦਾ ਉਹਨੇ ਗਲਤ ਅੰਦਾਜ਼ੇ। ਜਦੋਂ ਗੁਰੂ ਨਾਮ ਜਪਾਵੇਗਾ ਉਦੋਂ ਜਪਾਂਗੇ, ਤੇ ਅਜੇ ਤੇ ਤੈਨੂੰ ਗੁਰੂ ਨੇ ਇਹੀ ਆਖਿਆ ਹੋਇਆ, ਸਾਰਾ ਦਿਨ ਗੰਦੇ ਗੀਤ ਅਲਾਪ, ਗੰਦੀਆਂ ਹੀ ਗੱਲਾਂ, ਅਜੇ ਤੇ ਤੈਨੂੰ ਗੁਰੂ ਨੇ ਇਹੀ ਆਖਿਆ। ਦਰਅਸਲ ਮਹਾਂਪੁਰਸ਼ਾਂ ਦੇ ਇਹਨਾਂ ਬਚਨਾਂ ਨੂੰ ਸਹੀ ਢੰਗ ਨਾਲ ਸਮਝਿਆ ਨਹੀਂ ਗਿਆ ਕਿ ਕਰਮ ਕਰਾਵਨ ਆਪੇ ਆ ਯਾ ਇਸਕਾ ਬਲ ਨਹੀਂ ਇਸ ਹਾਥ, ਕਰਮ ਕਰਾਵਨ ਸਰਬ ਕੋ ਨਾਥ। ਇਹਨਾਂ ਪੰਕਤੀਆਂ ਦੀ ਤਹਿ ਦਿਸ ਜਾਣਾ ਹੈ। ਜਿਸ ਭਗਤ ਨੇ ਕਹਿ ਦਿੱਤਾ ਹੇ ਪ੍ਰਭੂ ਮੇਰੇ ਕੋਲ ਕੁਛ ਨਹੀਂ ਸਭ ਕੁਛ ਤੇਰਾ, ਅਤੇ ਇੱਕ ਸਟੇਜ ਤੇ ਪਹੁੰਚ ਕੇ, ਇੱਕ ਸੂਝ ਸਮਝ ਦੀ ਸ਼ਿਖਰਤਾ ਤੇ ਪਹੁੰਚ ਕੇ ਉਸਨੇ ਆਖਿਆ ਮੈਂ ਅੱਖਾਂ ਬੰਦ ਕਰਕੇ ਵੀ ਚੱਲ ਸਕਦਾ ਸੜਕ ਤੇ ਅੱਖਾਂ ਖੋਲ ਕੇ ਵੀ ਚੱਲ ਸਕਦਾ, ਪਰ ਜੇ ਮੈਂ ਅੱਖਾਂ ਬੰਦ ਕਰਕੇ ਚੱਲਿਆ ਤੇ ਕਿਧਰੇ ਠੋਕਰ ਖਾ ਜਾਵਾਂਗਾ, ਗਿਰ ਜਾਵਾਂਗਾ, ਚੋਟ ਲੱਗੇਗੀ, ਤੇ ਹੁਣ ਮੈਂ ਉੱਥੇ ਰੱਬ ਨੂੰ ਗਾਲਾਂ ਕੱਢਣ ਲੱਗ ਪਾਵਾਂ, ਪਰਮਾਤਮਾ ਨੂੰ ਦੋਸ਼ੀ ਠਹਿਰਾਵਾਂ। ਤੇ ਪਰਮਾਤਮਾ ਇਹ ਵੀ ਆਖ ਸਕਦਾ ਤੂੰ ਅੱਖ ਖੋਲ ਕੇ ਚੱਲਣਾ ਸੀ, ਅੱਖ ਖੋਲ ਕੇ ਚੱਲਣ ਦੀ ਸੁਤੰਤਰਤਾ ਰੱਬ ਨੇ ਦਿੱਤੀ ਹੈ, ਪਰ ਇਹ ਵੀ ਸੁਤੰਤਰਤਾ ਦਿੱਤੀ ਹੈ ਕਿ ਮੈਂ ਅੱਖਾਂ ਬੰਦ ਵੀ ਕਰ ਸਕਦਾ। ਮੈਨੂੰ ਸੱਚ ਬੋਲਣ ਦੀ ਸੁਤੰਤਰਤਾ ਦਿੱਤੀ ਹੈ, ਪਰ ਮੈਨੂੰ ਇਹ ਸੁਤੰਤਰਤਾ ਵੀ ਦਿੱਤੀ ਹੈ ਕਿ ਮੈਂ ਝੂਠ ਵੀ ਬੋਲ ਸਕਦਾ। ਮੈਨੂੰ ਪਰਉਪਕਾਰ ਕਰਨ ਦੀ ਸੁਤੰਤਰਤਾ ਦਿੱਤੀ ਹੈ, ਪਰ ਮੈਨੂੰ ਇਹ ਸੁਤੰਤਰਤਾ ਵੀ ਦਿੱਤੀ ਹੈ ਕਿ ਮੈਂ ਦੁਰਾਚਾਰ ਵੀ ਕਰ ਸਕਦਾ, ਠੱਗੀ ਵੀ ਕਰ ਸਕਦਾ, ਤੇ ਅਗਰ ਇਸ ਤੋਂ ਵਿਪਰੀਤ ਮੈਂ ਕੁਛ ਕਰ ਹੀ ਨਹੀਂ ਸਕਦਾ ਤਾਂ ਮੇਰਾ ਸਦਾਚਾਰੀ ਹੋਣਾ ਕੀ ਮੈਂ ਨਹੀਂ ਰੱਖਦਾ, ਉੱਥੇ ਮਜਬੂਰੀ ਹੈ ਮੇਰੀ, ਮੈਂ ਬਣਾ ਹੀ ਪੈਂਗੀ, ਹੋਰ ਤੇ ਕੋਈ ਰਸਤਾ ਹੀ ਕੋਈ ਨਹੀਂ। ਫਿਰ ਗੁਰਦੁਆਰੇ ਆਉਣਾ ਤੇ ਮੇਰਾ ਮਜਬੂਰੀ ਹੈ ਕਿਉਂਕਿ ਹੋਰ ਪਾਸੇ ਤੇ ਮੈਂ ਜਾ ਹੀ ਨਹੀਂ ਸਕਦਾ।
ਹੋਰ ਤੇ ਕੋਈ ਰਸਤਾ ਹੀ ਨਹੀਂ, ਉਹ ਤੇ ਮਜਬੂਰੀ ਹੈ। ਤੇ ਉਸ ਮਜਬੂਰੀ ਦੀ ਕੀ ਮਹਾਨਤਾ ਹੈ? ਕੁਛ ਵੀ, ਉਹ ਤੇ ਮਜਬੂਰੀ ਹੈ। ਫਿਰ ਉਸਦੀ ਕੀ ਮਹਿਮਾ, ਉਹਦੀ ਕੀ ਹੁਕਮਾ? ਕੁਛ ਵੀ ਨਹੀਂ। ਦੋਵੇਂ ਪਾਸੇ ਜਾ ਸਕਦੇ, ਅੱਖਾਂ ਖੋਲ ਕੇ ਵੀ ਚੱਲ ਸਕਦੇ ਹਾਂ, ਅੱਖਾਂ ਬੰਦ ਕਰਕੇ ਵੀ ਚੱਲ ਸਕਦੇ। ਬੰਦ ਕਰਕੇ ਚਲੇ ਤੇ ਜੋ ਠੋਕਰ ਖਾਧੀ ਤੇ ਚੋਟ ਲੱਗੀ, ਜ਼ਖਮ ਹੋਇਆ, ਜ਼ਿੰਮੇਵਾਰੀ ਰੱਬ ਦੀ ਨਹੀਂ ਹੈ, ਪਰਮਾਤਮਾ ਦੀ ਨਹੀਂ ਹੈ, ਇਹ ਮਨੁੱਖ ਦੀ। ਪਰ ਜਿਹੜਾ ਭਗਤਾਂ ਨੇ ਕਹਿ ਦਿੱਤਾ ਸਾਡੇ ਹੱਥ ਚ ਕੁਛ ਨਹੀਂ, ਬਿਲਕੁਲ ਠੀਕ ਕਿਹਾ ਉਹਨਾਂ ਨੇ ਵੀ। ਉਹਨਾਂ ਨੇ ਕਿਹਾ, ਹੇ ਪਰਮਾਤਮਾ, ਜੇ ਮੈਂ ਅੱਖਾਂ ਖੋਲ ਕੇ ਚੱਲ ਸਕਦਾ ਤੇ ਅੱਖਾਂ ਖੋਲ ਕੇ ਚੱਲਣ ਦੀ ਸੁਤੰਤਰਤਾ ਵੀ ਤੇਰੀ ਦਿੱਤੀ ਹੋਈ ਹੈ, ਤੇ ਜੇ ਮੈਂ ਅੱਖ ਬੰਦ ਕਰਕੇ ਵੀ ਚੱਲ ਸਕਦਾ ਤੇ ਇਤਨੀ ਸੁਤੰਤਰਤਾ ਵੀ ਤੇਰੀ ਦਿੱਤੀ ਹੋਈ ਹੈ, ਮੇਰੀ ਆਪਣੀ ਤੇ ਨਹੀਂ, ਮੇਰੇ ਹੱਥ ਚ ਕੁਛ ਨਹੀਂ। ਗੱਲ ਜਿਹੜੀ ਹੈ, ਜਿਵੇਂ ਕੋਈ ਬੰਦਾ ਹੁਣ ਅੰਦਰੋਂ ਕੰਨਾਂ ਨੂੰ ਬੰਦ ਕਰਨਾ ਚਾਹੇ ਤਾਂ ਨਹੀਂ ਕਰ ਸਕਦਾ, ਕੰਨ ਨਹੀਂ ਬੰਦ ਹੋ ਸਕਦਾ। ਅੰਦਰੋਂ ਰੱਬ ਨੇ ਕੋਈ ਐਸਾ ਆਲਾ ਹੀ ਨਹੀਂ ਬਣਾਇਆ, ਲੇਕਿਨ ਜ਼ਬਾਨ ਅਸੀਂ ਬੰਦ ਕਰ ਸਕਦੇ ਹਾਂ, ਬੋਲਦੇ ਪੈ ਚੁੱਪ ਕਰ ਜਾਵਾਂਗੇ, ਬ੍ਰੇਕਾਂ ਲਾ ਸਕਦੇ, ਵੇਖ ਰਹੇ ਹਾਂ ਤੇ ਅੱਖਾਂ ਮੀਟ ਸਕਦੇ ਹਾਂ, ਬੰਦ ਕਰ ਸਕਦੇ ਹਾਂ, ਪਰ ਅੰਦਰੋਂ ਕੰਨ ਨਹੀਂ ਬੰਦ ਕਰ ਸਕਦੇ। ਜਾਪਦਾ ਹੈ ਰੱਬ ਚਾਹੁੰਦਾ ਬੰਦਾ ਸੁਣੇ, ਬਹੁਤ ਬਹੁਤ ਸੁਣੇ, ਬਹੁਤ ਸੁਣੇ, ਪਰ ਬੰਦੇ ਦੀ ਆਦਤ ਇਤਨੀ ਵਿਗੜੀ ਹੋਈ, ਬਹੁਤ ਸੁਣਾਉਂਦਾ ਬਹੁਤ ਸੁਣਾਉਂਦਾ, ਸੁਣਦਾ ਕੱਖ ਵੀ ਨਹੀਂ, ਬਿਲਕੁਲ ਨਹੀਂ ਸੁਣਦਾ। ਅਗਰ ਕਿਧਰੇ ਸੁਣ ਲਵੇ ਤੇ ਗੱਲ ਬਣ ਜਾਏ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ ਤੂੰ ਸੁਣ ਤੇ ਸਹੀ। ਇਸ ਪੰਕਤੀ ਨੇ ਪ੍ਰਿੰਸੀਪਲ ਗੰਗਾ ਸਿੰਘ ਦੀ ਯਾਦ ਕਰਾ ਦਿੱਤੀ ਮੈਨੂੰ। ਹਲਦਵਾਨੀ ਦੇ ਵਿੱਚ ਸੰਨ 61 ਦੇ ਇਕੱਠੇ ਸੀ, ਮੈਂ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸੰਸਕ੍ਰਿਤੀ ਸਲੋਕਾਂ ਦੀ ਕਥਾ ਕਰਦਾ ਸੀ, ਉਹ ਸ਼ਾਮ ਨੂੰ ਖੁੱਲ੍ਹਾ ਲੈਕਚਰ ਦੇਣ ਤੇ ਅਸੀਂ ਇਕੱਠੇ ਸੈਰ ਕਰਨ ਜਾਇਆ ਕਰੀਏ। ਤੇ ਮੈਂ ਇੱਕ ਦਿਨ ਕਹਿ ਦਿੱਤਾ, ਮੈਂ ਕਿ ਸਟੇਜ ਦੀ ਗੱਲ ਪ੍ਰਿੰਸੀਪਲ ਸਾਹਿਬ ਇੱਕ ਪਾਸੇ ਰਹਿਣ ਦਿਓ, ਜੋ ਮੈਂ ਕਥਾ ਕਰਦਾ ਉਹਨੂੰ ਵੀ ਇੱਕ ਪਾਸੇ ਰਹਿਣ ਦਿਓ, ਜੋ ਤੁਸੀਂ ਲੈਕਚਰ ਦਿੰਦੇ ਹੋ ਉਸਨੂੰ ਵੀ ਇੱਕ ਪਾਸੇ ਰੱਖੋ। ਆਪਸੀ ਮਨ ਦੀ ਗੱਲ ਕਰੀਏ, ਤੁਹਾਡਾ ਮਨ ਕਿੱਥੇ ਖੜਾ? ਤੇ ਮੈਂ ਕਿ ਇਸ ਤਰ੍ਹਾਂ ਦਾ ਪ੍ਰਸ਼ਨ ਤੁਸੀਂ ਫਿਰ ਮੇਰੇ ਤੇ ਕਰਨਾ, ਤੇ ਅਸੀਂ ਆਪ ਹੀ ਕਥਾਵਾਚਕ ਤੇ ਸਰੋਤੇ ਬਣੀਏ ਤੇ ਸਹਿਜ ਸਾਡੀ ਸਫਲ ਹੋ ਜਾਏ, ਮੇਰੇ ਪੱਲੇ ਕੁਛ ਪੈ ਜਾਏ। ਤੁਸੀਂ ਕੁਛ ਸੁਣਨਾ ਚਾਹੋਗੇ ਤੇ ਮੈਂ ਸੁਣਾ ਦਿਆਂਗਾ, ਪਰ ਮੈਂ ਸੁਣਨਾ ਚਾਹੁੰਦਾ ਤੁਹਾਡਾ ਮਨ ਕਿੱਥੇ ਹੈ। ਮੈਂ ਹਮੇਸ਼ਾ ਉਹਨਾਂ ਨੂੰ ਹੱਸਦਿਆ ਹੋਇਆ ਵੇਖਿਆ ਸੀ, ਅੱਖਾਂ ਬਾਹਰ ਆਈਆਂ ਉਹਨਾਂ ਦੀ ਰੋ ਪਏ, ਤੇ ਮੈਨੂੰ ਕਹਿਣ ਲੱਗੇ, ਮਤਕੇਨ ਜੀ ਤੋਂ ਸੈਰ ਦਾ ਸਵਾਦ ਹੀ ਅੱਜ ਗਵਾ ਚੁੱਕੇ। ਨਦੀ ਤੋਂ ਪਾਰ ਜਾਣਾ ਸੀ, ਘੁੰਮ ਕੇ ਆਉਣਾ ਸੀ, ਸੈਰ ਕਰਨ ਦੀ ਮੇਰੀ ਆਦਤ ਹੈ, ਪਰ ਮੇਰਾ ਮਨ ਬੋਝਲ ਕਰ ਦਿੱਤਾ ਹੈ। ਮੈਂ ਕਿ ਜਵਾਬ ਤੇ ਤੁਸੀਂ ਦਿੱਤਾ ਹੀ ਨਹੀਂ ਮੈਨੂੰ, ਕਿਉਂਕਿ ਮੈਂ ਤੇ ਇਹੀ ਪੁੱਛਿਆ ਨਾ ਤੁਹਾਡਾ ਮਨ ਕਿੱਥੇ ਖੜਾ ਹੈ, ਤੇ ਜਵਾਬ ਤੁਸੀਂ ਦਿੱਤਾ ਨਹੀਂ ਤੇ ਮਨ ਤੁਹਾਡਾ ਬੋਝਲ ਹੋ ਗਿਆ। ਕੋਈ ਜਵਾਬ ਦੇਂਦੇ ਤੇ ਤੁਹਾਡਾ ਮਨ ਬੋਝਲ ਆਉਂਦਾ ਤੇ ਮੈਂ ਮੰਨਦਾ, ਪਰ ਤੁਸੀਂ ਆਖਿਆ ਤੇ ਕੁਛ ਵੀ ਨਹੀਂ। ਔਰ ਮੈਂ ਦੇਖਿਆ ਕਿ ਹੰਝੂਆਂ ਦੀ ਰਵਾਨੀ ਪਹਿਲੇ ਨਾਲੋਂ ਜ਼ਿਆਦਾ ਵੱਧ ਗਈ। ਮੈਨੂੰ ਕਹਿਣ ਲੱਗੇ, ਗਿਆਨੀ ਜੀ, ਮੈਂ ਇੱਕ ਕਿਸੇ ਵਕਤ ਰਵਾਈ ਲਿਖੀ ਸੀ, ਉਹ ਤੁਹਾਨੂੰ ਸੁਣਾ ਦੇਣਾ, ਹੋਰ ਕੁਛ ਕਹਿਣ ਦੀ ਮੇਰੇ ਕੋਲ ਸਮਰੱਥਾ ਨਹੀਂ ਹੈ, ਹੋਰ ਮੈਂ ਨਹੀਂ ਕੁਛ ਕਹਿ ਸਕਿਆ। ਉਹ ਰਵਾਈ ਮੈਂ ਉਦੋਂ ਨੋਟ ਕਰ ਲਈ ਸੀ, ਬਾਅਦ ਵਿੱਚ ਕਾਫੀ ਜਿਹੜੇ ਪੰਜਾਬੀ ਦੇ ਮੈਗਜ਼ੀਨ ਨੇ ਉਹਨਾਂ 'ਚ ਇਹ ਰਵਾਈ ਛਪੀ। ਰਵਾਈ ਸੀ ਇਹ, ਦਿਲ ਸਾਗਰ ਸਾਗਰ ਦੇ ਵਾਂਗਰ ਸੀ ਅਤ ਡੂੰਘਾ ਅੜਿਆ, ਗਿਆਨ ਵਿਚਾਰ ਸਿਦਕ ਦੇ ਮੋਤੀ ਪਾਦਾ ਤਾਨੇ ਖੜਿਆ, ਪਰ ਇਹ ਬਾਣ ਕੁਚੱਜੀ ਮੇਰੀ ਬਾਹਰ ਬੋਲ ਲੁਟਾਇਆ, ਜਪ ਤਪ ਦੀ ਖੱਟੀ ਨਾ ਖੱਟੀ ਖਾਲੀ ਢਿਰ ਦਰ ਖੜੇਗਾ, ਜੋ ਕੁਛ ਮੇਰੇ ਕੋਲ ਸੀ ਮੈਂ ਬੋਲ ਬੋਲ ਕੇ ਲੁਟਾਇਆ। ਮੈਂ ਬਹੁਤ ਬੋਲਿਆ, ਸਵੇਰੇ ਬੋਲਿਆ, ਦੁਪਹਿਰ ਨੂੰ ਬੋਲਿਆ, ਸ਼ਾਮੀ ਬੋਲਿਆ, ਬੋਲਦਾ ਹੀ ਗਿਆ, ਬੋਲਦਾ ਹੀ ਗਿਆ, ਪਰ ਇਹ ਬਾਣ ਕੁਚੱਜੀ ਮੇਰੀ ਬਾਹਰ ਬੋਲ ਲੁਟਾਇਆ, ਜਪ ਤਪ ਦੀ ਖੱਟੀ ਨਾ ਖੱਟੀ ਖਾਲੀ ਪਿਰ ਦਰ ਖੜਿਆ। ਘੰਟਿਆਂ ਬਦੀ ਜਿਹੜਾ ਬੋਲੀ ਜਾਏ ਮਹਿਫਲਾਂ ਵਿੱਚ, ਕਿਤੇ ਮਹਿਫਲ ਬਚਾ ਕੇ ਬੋਲੀ ਜਾਏ, ਬੋਲੀ ਜਾਏ, ਸਮਝਣਾ ਛੂਛੇ ਨੇ ਕੁਛ ਵੀ ਕੋਈ ਨਹੀਂ। ਕਹੋ ਕਬੀਰ ਛੂਚਾ ਘਟ ਬੋਲੇ, ਭਰਿਆ ਹੋਏ ਸੋ ਕਭੂ ਨਾ ਡੋਲੇ, ਕੁਛ ਵੀ ਕੋਈ ਨਹੀਂ, ਸਭ ਖਾਲੀ ਹੋ ਗਏ, ਬਿਲਕੁਲ ਖਾਲੀ ਹੋ ਗਏ। ਤੋ ਮੈਂ ਅਰਜ਼ ਕਰ ਰਿਹਾ, ਅਸੀਂ ਜ਼ਬਾਨ ਨੂੰ ਅਸੀਂ ਬ੍ਰੇਕ ਲਾ ਸਕਦੇ ਹਾਂ, ਬੋਲ ਰਹੀ ਹੈ ਚੁੱਪ, ਅੱਖਾਂ ਖੁੱਲੀਆਂ ਨੇ ਬੰਦ ਕਰ ਸਕਦੇ ਹਾਂ, ਕੰਨਾਂ ਨੂੰ ਅੰਦਰੋਂ ਬੰਦ ਕਰਨ ਦੀ ਸਮਰੱਥਾ ਰੱਬ ਨੇ ਨਹੀਂ ਦਿੱਤੀ।
ਅਸੀਂ ਹੁਣ ਚਾਹੀਏ ਅੰਦਰੋਂ ਕੰਨ ਬੰਦ ਕਰ ਲਈਏ, ਨਹੀਂ ਕਰ ਸਕੇ। ਇਸ ਤਰ੍ਹਾਂ ਦਾ ਕੋਈ ਆਲਾ ਰੱਬ ਨੇ ਨਹੀਂ ਬਣਾਇਆ, ਲੇਕਿਨ ਅੱਖ ਬੰਦ ਕਰਕੇ ਚੱਲ ਸਕਦੇ। ਪਰ ਚੂੰਕਿ ਅੱਖ ਬੰਦ ਕਰਕੇ ਚੱਲ ਸਕਦੇ ਹਾਂ ਤੇ ਅੱਖ ਬੰਦ ਕਰਨ ਦੀ ਸਮਰੱਥਾ ਰੱਬ ਨੇ ਹੀ ਦਿੱਤੀ ਹੈ ਤੇ ਅੱਖ ਖੋਲ ਕੇ ਚੱਲ ਸਕਦੇ ਹਾਂ, ਇਸ ਤਰ੍ਹਾਂ ਦੀ ਯੁਕਤੀ ਵੀ ਉਸਨੇ ਦਿੱਤੀ ਹੈ। ਇਸ ਸਟੇਜ ਤੇ ਪਹੁੰਚ ਕੇ ਭਗਤਾਂ ਨੇ ਕਹਿ ਦਿੱਤਾ ਸਾਡਾ ਕੁਛ ਵੀ ਨਹੀਂ, ਸਭ ਕੁਛ ਤੇਰਾ। ਜੇ ਅੱਖਾਂ ਖੋਲ ਕੇ ਮੰਜ਼ਲੇ ਮਕਸੂਦ ਤੇ ਪਹੁੰਚ ਗਏ ਤੇ ਤੇਰਾ ਧੰਨਵਾਦ ਹੈ, ਕਿਉਂਕਿ ਅੱਖਾਂ ਖੋਲ ਕੇ ਚੱਲਣ ਦੀ ਤੂੰ ਸਮਰੱਥਾ ਦਿੱਤੀ। ਤੇ ਅਸੀਂ ਅੱਖਾਂ ਬੰਦ ਕਰਕੇ ਚੱਲੇ ਤੇ ਠੋਕਰਾਂ ਖਾ ਗਏ, ਜ਼ਖਮੀ ਹੋ ਗਏ, ਰੱਬ ਤੇਰਾ ਕਸੂਰ ਨਹੀਂ, ਸਾਡਾ ਹੀ ਦੋਸ਼। ਮੁਝ ਔਗੁਣ ਸੈ ਨਾ ਹੀ ਦੋਸ਼, ਇਹ ਤੇਰਾ ਦੋਸ਼ ਨਹੀਂ, ਤੇਰਾ ਕਸੂਰ ਨਹੀਂ। ਇਸ ਸਟੇਜ ਤੇ ਪਹੁੰਚ ਕੇ ਭਗਤਾਂ ਨੇ ਕਹਿ ਦਿੱਤਾ ਸਭ ਕੁਛ ਤੇਰੇ ਹੱਥ, ਤੇ ਇਤਨਾ ਬੋਧ ਹੈ ਕੋਈ ਨਹੀਂ। ਤੇ ਜਣਾ ਖਣਾ ਕਹਿ ਦਿੰਦਾ ਹੁਣ ਜਦੋਂ ਰੱਬ ਜਪਾਵੇਗਾ ਉਦੋਂ ਨਾਮ ਜਪਾਂਗੇ, ਤੇ ਅਜੇ ਰੱਬ ਇਹੀ ਚਾਹੁੰਦਾ ਕਿ ਸਾਰਾ ਦਿਨ ਝੂਠ ਹੀ ਬੋਲਦਾ ਹੈ। ਜਦੋਂ ਰੱਬ ਚਾਹੇਗਾ, ਜਦੋਂ ਗੁਰੂ ਚਾਹੇਗਾ ਉਦੋਂ ਅੰਮ੍ਰਿਤ ਛਕਾਂਗੇ, ਤੇ ਅਜੇ ਗੁਰੂ ਇਹੀ ਚਾਹੁੰਦਾ ਬਸ ਪੱਬ ਦੇ ਚ ਬੋਤਲ ਖੋਲ ਖੋਲ ਕੇ ਪੀ ਜਾ, ਤੂੰ ਨਸ਼ੇ ਦੇ ਚ ਖਰਮਸਤ ਹੋਈ ਜਾ, ਅਜੇ ਗੁਰੂ ਇਹੀ ਚਾਹੁੰਦਾ। ਨਹੀਂ, ਗੁਰੂ ਤੇ ਐਸਾ ਨਹੀਂ ਚਾਹੁੰਦਾ, ਲੇਕਿਨ ਤੈਨੂੰ ਖੁੱਲ ਵੀ ਦੇ ਦਿੱਤੀ ਹੈ। ਪਰ ਚੂੰਕਿ ਖੁੱਲ ਉਸਨੇ ਹੀ ਦਿੱਤੀ ਹੈ, ਇਸ ਵਾਸਤੇ ਭਗਤਾਂ ਨੇ ਕਹਿ ਦਿੱਤਾ ਸਭ ਕੁਛ ਤੇਰੇ ਹੱਥ ਚ, ਖੁੱਲ ਤੇਰੀ ਦਿੱਤੀ, ਖੁੱਲ ਸਾਡੀ ਨਹੀਂ। ਇਹ ਗੱਲ ਵੱਖਰੀ ਹੈ ਕਿ ਹੁਣ ਅਸੀਂ ਅੱਗੇ ਜਾਣਾ ਜਾਂ ਪਿੱਛੇ ਜਾਣਾ, ਕਿਉਂਕਿ ਖੁੱਲ ਸਾਡੇ ਕੋਲ ਹੈ ਔਰ ਤੇਰੀ ਦਿੱਤੀ ਹੋਈ ਹੈ। ਗੱਲ ਇਤਨੀ ਸਪਸ਼ਟ ਹੈ ਕਿ ਇਹ ਖੁੱਲ ਪਰਮਾਤਮਾ ਦੀ ਦਿੱਤੀ ਹੋਈ, ਇਹ ਖੁੱਲ ਅਕਾਲ ਪੁਰਖ ਦੀ ਦਿੱਤੀ ਹੋਈ ਹੈ। ਤੇ ਜੇ ਕਹਿ ਦੇਈਏ ਇਸ ਦਰਤ ਨਹੀਂ, ਮਤਲਬ ਸਾਡੇ ਹੱਥ ਚ ਕੁਛ ਨਹੀਂ, ਜਦੋਂ ਰੱਬ ਜਪਾਵੇਗਾ ਉਦੋਂ ਹੀ ਜਪਾਂਗੇ, ਤੋ ਖਿਮਾ ਕਰਨੀ, ਫਿਰ ਕਥਾ ਕਹਾਣੀਆਂ ਸੁਣਨ ਦਾ ਕੋਈ ਮਤਲਬ ਹੀ ਨਹੀਂ, ਫਿਜ਼ੂਲ ਉਹਨਾਂ ਵਕਤ ਬਰਬਾਦ ਕਰਨਾ, ਫਿਰ ਕੀਰਤਨ ਕਿਉਂ ਸੁਣੇ। ਨਹੀਂ, ਅਸੀਂ ਅੱਖਾਂ ਖੋਲ ਕੇ ਚੱਲ ਸਕਦੇ ਹਾਂ। ਰੋਜ਼ ਦਾ ਕੀਰਤਨ ਇਹ ਪਰਮਾਤਮਾ ਦੀ ਆਵਾਜ਼ ਹੈ, ਅੱਖ ਖੋਲ ਕੇ ਚੱਲ, ਕਿਉਂ ਬੰਦ ਕਰਕੇ ਚੱਲ। ਅੱਖਾਂ ਖੋਲ ਆਵਾਜ਼ ਹੈ, ਹਰ ਸ਼ਬਦ ਨੂੰ ਕਿਸੇ ਰਾਗੀ ਦੀ ਆਵਾਜ਼ ਨਾ ਸਮਝ ਲੈਣਾ, ਇਸ ਚੱਕਰ ਚ ਨਾ ਪੈਣਾ। ਭਾਂਡੇ ਰਾਗੀ ਦੇ ਨੇ, ਉਹਦੇ ਚ ਭੋਜਨ ਗੁਰੂ ਨਾਨਕ ਦਾ, ਰੱਬ ਦਾ, ਪਰਮਾਤਮਾ ਦਾ। ਸਾਜ਼ ਰਾਗੀ ਦੇ ਹੋ ਸਕਦੇ ਨੇ, ਆਵਾਜ਼ ਰਾਗੀ ਦੀ ਹੋ ਸਕਦੀ ਹੈ, ਪਰ ਉਸ ਆਵਾਜ਼ ਦੇ ਚ ਜੋ ਸੰਕੇਤ ਹੈ, ਇਸ਼ਾਰੇ ਨੇ, ਉਪਦੇਸ਼ ਹੈ, ਜੋ ਕੁਛ ਆਖਿਆ ਜਾ ਰਿਹਾ ਹੈ, ਉਹ ਰੱਬ ਦਾ ਹੈ, ਉਹ ਪਰਮਾਤਮਾ ਦਾ ਹੈ, ਉਹ ਈਸ਼ਵਰ ਦਾ ਹੈ। ਉਹਨੂੰ ਸੁਣ ਤੇ ਤੂੰ ਜਾਗ ਤੇ ਅੱਖਾਂ ਖੋਲ। ਤਾਂ ਖੈਰ ਮੈਂ ਅਰਜ਼ ਕਰਾਂ, ਜਦ ਉਸ ਪੁਰਸ਼ ਨਾਲ ਵਿਚਾਰ ਵਟਾਂਦਰਾ ਹੋਇਆ, ਮਾਯੂਸ ਹੋ ਕੇ ਮੈਨੂੰ ਕਹਿਣ ਲੱਗਾ ਕਿ ਜਗਤ ਦੀ ਜਿਹੜੀ ਬਹੁਤ ਸਾਰੀ ਗਰੀਬੀ ਹੈ ਨਾ, ਇਹ ਤੁਹਾਡੇ ਜੈਸੇ ਗਿਆਨੀਆਂ ਨੇ ਫੈਲਾਈ, ਜਿਹੜੇ ਕਹਿੰਦੇ ਨੇ ਬਸ ਪ੍ਰਾਣਵਧ ਹੀ ਸਭ ਕੁਛ ਹੈ, ਰੱਬ ਹੀ ਸਭ ਕੁਛ ਹੈ, ਭਾਗ ਹੀ ਸਭ ਕੁਛ ਹੈ। ਨਹੀਂ, ਆਖਣ ਲੱਗਾ ਉਦਮ ਸਭ ਕੁਛ, ਮਿਹਨਤ ਸਭ ਕੁਛ ਹੈ, ਜੋ ਜਿਤਨੀ ਮਿਹਨਤ ਕਰਦਾ ਹੈ ਉਤਨੀ ਗੱਲ ਬਣ ਜਾਂਦੀ ਹੈ। ਤੇ ਉਦਾਹਰਣ ਮੈਨੂੰ ਦੇਵੇ, 50-50 ਬੀਘੇ ਖੇਤੀ ਦੋ ਜ਼ਮੀਨਦਾਰਾਂ ਕੋਲ ਹੋਵੇ, ਇੱਕ ਨੇ ਚੰਗੀ ਮਿਹਨਤ ਕੀਤੀ ਹੈ, ਵਧੀਆ ਬੀਜ ਬੋਇਆ, ਕੁਦਰਤੀ ਗੱਲ ਹੈ, ਫਸਲ ਉਸਦੀ ਚੰਗੀ ਪ੍ਰਫੁੱਲਤ ਹੋ ਗਈ, ਤੇ ਜਿਹਨੇ ਵਧੀਆ ਬੀਜ ਨਹੀਂ ਪਾਇਆ, ਵਕਤ ਸਿਰ ਪਾਣੀ ਨਹੀਂ ਦਿੱਤਾ, ਹੋਰ ਸਾਰੀ ਮਿਹਨਤ ਨਹੀਂ ਕੀਤੀ, ਤੇ ਅਗਰ ਉਸਦੀ ਫਸਲ ਕਮਜ਼ੋਰ ਹੈ ਤੇ ਇਹਦੇ ਚ ਰੱਬ ਕੌਣ ਆਉਂਦਾ, ਇਹਦੇ ਚ ਪ੍ਰਾਲਵਤ ਦੀ ਕਿਹੜੀ ਗੱਲ, ਇਹਦੇ ਚ ਭਾਗਾਂ ਦਾ ਰੋਣਾ ਕੀ ਹੈ। ਮੈਂ ਕਿਹਾ ਮਿੱਤਰਾ, ਮੈਂ ਇੱਕ ਕਿਸਾਨ ਦਾ ਲੜਕਾ ਹੋਣ ਦੇ ਨਾਤੇ ਇਸ ਅਨੁਭਵ ਦੇ ਚ ਗੁਜ਼ਰਿਆ, ਤੇ ਤੈਨੂੰ ਦੱਸ ਦੇ ਕਿ ਜਦ ਫਸਲ ਪੱਕਣ ਤੇ ਆਈ ਹੈ, ਜਿਹਨੇ ਬੜੀ ਮਿਹਨਤ ਕੀਤੀ ਹੈ ਤੇ ਵਧੀਆ ਬੀਜ ਪਾਇਆ, ਖਾਦ ਵੀ ਪਾਈ, ਵਕਤ ਸਿਰ ਪਾਣੀ ਦਿੱਤਾ, ਰਖਵਾਲੀ ਵੀ ਕੀਤੀ ਹੈ, ਤੇ ਫਸਲ ਜਦ ਪੱਕਣ ਤੇ ਆਈ ਤੇ ਗੜਾ ਪੈ ਗਏ, ਜ਼ੋਰ ਦਾ ਮੀਂਹ ਪੈ ਗਿਆ, ਪੱਲੇ ਕੱਖ ਵੀ ਨਹੀਂ ਪਿਆ, ਤੇ ਜਿਹਨੇ ਘੱਟ ਮਿਹਨਤ ਕੀਤੀ ਸੀ ਨਾ, ਉਹਦੀ ਖੇਤੀ ਗੜਿਆਂ ਤੋਂ ਬਚ ਗਈ। ਮੈਂ ਕਿਹਾ ਇਹਨੂੰ ਕੀ ਆਖੋਗੇ। ਇੱਕਦਮ ਉਸਦੇ ਮੱਥੇ ਤੇ ਵੱਟ ਪੈ ਗਏ, ਕਹਿਣ ਲੱਗੇ ਇਹ ਤੇ ਹੁਣ ਪ੍ਰਕਿਰਤੀ ਦੀ ਗੱਲ ਹੋ ਗਈ ਨਾ, ਇਹ ਤੇ ਹੁਣ ਕੁਦਰਤੀ ਗੱਲ ਹੋ ਗਈ। ਤੇ ਮੈਂ ਕਿਹਾ ਤੁਸੀਂ ਲੋਕ ਉਸਨੂੰ ਕੁਦਰਤ ਕਹਿ ਦਿੰਦੇ ਹੋ, ਅਸੀਂ ਉਸਨੂੰ ਕਾਦਰ ਕਹਿ ਦਿੰਦੇ ਹਾਂ, ਗੱਲ ਤੇ ਇਤਨੀ, ਗੱਲ ਇਤਨੀ। ਪਿਛਲੇ 15-20 ਦਿਨ ਪਹਿਲੇ ਪੰਜਾਬ ਵਿੱਚ ਬਹੁਤ ਗੜੇ ਪੈਣੇ, ਅੱਧੀਆਂ ਫਸਲਾਂ ਤਬਾਹ ਹੋ ਗਈ, ਕਿਸਾਨ ਰੋਂਦੇ ਹੋਏ ਦੇਖੇ ਗਏ, ਔਰ ਐਸਾ ਹੋਇਆ ਇੱਕ ਖੇਤ ਬਚ ਗਿਆ ਗੜਿਆਂ ਤੋਂ, ਇੱਕ ਖੇਤ ਬਿਲਕੁਲ ਤਬਾਹ ਹੋ ਗਿਆ, ਐਸਾ ਹੋਇਆ ਇੱਕ ਪਹਿਲੇ ਬਿਲਕੁਲ ਖਤਮ, ਇੱਕ ਬਚ ਗਈ, ਇਹਨੂੰ ਕੀ ਆਖੋਗੇ।
मेहनत तो बेचारे ने बड़ी की थी, पल्ले कुछ भी नहीं पाया। मां बाप ने इकलौते बच्चे नु पालिया है, पोसिया है, वड्डा कीता है, पढ़ाया है, लिखाया है, ते बुढ़ी मां सोचती है ये मेरे बुढ़ेपे का आसरा है, बुढ़ा प्यो सोचता है ये मेरिया उमंगा ते तिरंगा का सहारा है। कुछ बड़िया बड़िया डिग्रिया सनदा लेके जब बच्चा घर विच पहुंचया रब दी ने रात नू पेट विच सोल पै तड़प तड़प के मर गया। पंजी तीस साल की मेहनत पानी फिर गया, बड़ी मेहनत की थी, पालिया पोसिया, बड़ी मेहनत की थी, पढ़ाया लिखाया, बड़ी ममता लुटाई, पल्ले कुछ भी नहीं पिया। इस दुनिया च इस तरह देखी दे, मेहनत कर करके त्रुट गए, थक गए, पल्ले कुछ भी नहीं पिया। कई कोट घाले थक पाए, कई कोट बैठक ही खाए, मैं तो मित्रा इसनू की आखेंगा। पंजी छब्बीस साल की उम्र हुई ते बड़िया बड़िया डिग्रिया लेके घर पहुंचे, मां बाप ने अपनी उम्मीदा सा सहारा समझे, लेकिन उन्होंने सामने उसकी लाश पई है, इन्हू की आखेंगा। मैनू कहने लगा थोड़े सामने मैं फिर किसे वक्त चर्चा करांगा, मैं कि इस चर्चा का फिर समा नहीं आएगा, करनी है तो हुण करम। हर एक मेहनत सफल नहीं होंगी, हर मेहनत भाग नहीं लगता। और गुरु अर्जन देव जी की एक होर कीमती पंक्ति मैं थोड़े सामने रखा, औखद आए रास विच आप खलोया। इको तरह के दो मरीज ने ते दो मरीजों का इको डॉक्टर इलाज कर रहे हैं, ते दोहां नूं इको जिहा दवाई दित्ती गई है, दोहां ने इको जिहा दा परहेज रखा, एक ठीक हो गया एक नहीं ठीक हो, ऐसा रोज देखते हैं, रोज देखने विच आ रहे हैं, इन्हों की आखोगे। औखद आए रास विच आप खलोया, औषधि भी उदों ही कम करती है, दवाई भी उदों ही कम करती है जब रब नाल होवे, वरना खब जाते दवाई देने वाले भी, दवाई खाने वाले भी, पल्ले कुछ भी नहीं पता। तो मैं अर्ज करा

ਨਹੀਂ ਆਉਂਦੀ, ਬੇ ਔਲਾਦੇ ਰਹਿ ਜਾਂਦੇ ਔਰ ਔਲਾਦ ਵਾਸਤੇ ਤੜਪਦੇ ਦੇਖੇ ਨੇ, ਧਾਗੇ ਤਵੀਜ਼ ਲੈਂਦੇ ਦੇਖੇ ਨੇ, ਮੜਾ ਮਸਾਣੀਆਂ ਦੀ ਪੂਜਾ ਕਰਦੇ ਨੇ ਦੇਖੇ ਨੇ। ਜਦਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮਰੀ ਮਠ ਹੋਰ ਲਮਾਰੇ, ਲੇਕਿਨ ਜਾਣ ਬੁੱਝ ਕੇ ਇਹਨਾਂ ਧਾਗੇ ਤਵੀਜ਼ਾਂ ਦੇ ਚੱਕਰਾਂ 'ਚ ਮੈਂ ਭਟਕਦੇ ਵੇਖੇ, ਔਲਾਦ ਨਹੀਂ। ਮਤਾਂ ਇਸ ਧਾਗੇ ਨਾਲ ਮਿਲ ਜਾਏ, ਇਸ ਟੂਣੇ ਨਾਲ ਮਿਲ ਜਾਏ, ਇਸ ਜਾਦੋ ਨਾਲ ਮਿਲ ਜਾਏ, ਇਸ ਕਬਰ ਤੋਂ ਮਿਲ ਜਾਏ, ਇਸ ਮੜੀ ਤੋਂ ਮਿਲ ਜਾਏ, ਇਸ ਥਾਂ ਤੋਂ ਮਿਲ ਜਾਏ, ਬੰਦਾ ਧੱਕੇ ਖਾਂਦਾ। ਜਿਵੇਂ ਹਰ ਇੱਕ ਤਰ੍ਹਾਂ ਦੀ ਮਿਹਨਤ ਨੂੰ ਭਾਗ ਨਹੀਂ ਲੱਗਦੇ, ਕਈ ਦਫ਼ਾ ਸਰੀਰ ਨੂੰ ਵੀ ਭਾਗ ਨਹੀਂ ਲੱਗਦੇ, ਸਰੀਰ ਨੂੰ ਵੀ ਫਲ ਨਹੀਂ ਲੱਗਦੇ। ਰੂਹੇ ਜ਼ਮੀਨ ਵਿੱਚ ਅਨੰਤ ਐਸੀਆਂ ਸਰੀਰ ਦੀਆਂ ਸ਼ਾਖਾਂ ਨੇ ਜਿਨ੍ਹਾਂ ਨੂੰ ਔਲਾਦ ਦੇ ਫਲ ਨਹੀਂ ਲੱਗੇ। ਕਈ ਦਫ਼ਾ ਮਿਹਨਤ ਫਲੀ ਭੂਤ ਤੇ ਹੁੰਦੀ ਪਰ ਚੰਗੀ ਨਹੀਂ ਆਉਂਦੀ। ਕਈ ਦਫ਼ਾ ਕਈਆਂ ਦੇ ਸਰੀਰ ਨੂੰ ਫਲ ਤੇ ਲੱਗਦੇ ਨੇ ਔਲਾਦ ਦੇ, ਪਰ ਚੰਗੀ ਔਲਾਦ ਦੇ ਨਹੀਂ ਲੱਗਦੇ, ਫਲ ਚੰਗੇ ਨਹੀਂ। ਰੋਂਦੇ ਨੇ, ਪਿੱਟਦੇ ਨੇ, ਫਲ ਤੇ ਲੱਗੇ ਨੇ ਪਰ ਚੰਗੇ ਨੇ। ਜਿਵੇਂ ਅੰਬ ਲੱਗੇ ਹੋਏ ਦਰਖਤ ਨੂੰ, ਬੜਾ ਸੋਹਣਾ ਪਰ ਅੰਦਰ ਕੀੜਾ, ਕੌਣ ਖਾਂਦਾ? ਫਲ ਤੇ ਲੱਗਿਆ ਪਰ ਕਿਸੇ ਕੰਮ ਦਾ ਨਹੀਂ। ਸਰੀਰ ਦੀ ਸ਼ਾਖ ਨੂੰ ਫਲ ਤੇ ਲੱਗ ਗਿਆ ਔਲਾਦ ਦਾ, ਲੇਕਿਨ ਪੁੱਤਰ ਦੁਰਾਚਾਰੀ ਹੈ ਤੇ ਧੀ ਬਾਦੇ ਹਲਾਕ ਕੁੱਲ ਨੂੰ ਕਲੰਕ ਲਾਉਣ ਵਾਲੀ ਹੈ, ਕੁਛ ਵੀ ਨਹੀਂ। ਫਲ ਤੇ ਲੱਗਿਆ ਹੈ ਪਰ ਕਿਸੇ ਕੰਮ ਦਾ, ਮਿਹਨਤ ਨੂੰ ਫਲ ਤੇ ਲੱਗਿਆ ਹੈ ਪਰ ਬੜਾ ਤੁੱਛ ਜਿਹਾ, ਬੜਾ ਮਾਮੂਲੀ ਜਿਹਾ। ਮਿਹਨਤ ਬਹੁਤ ਵੱਡੀ ਕੀਤੀ, ਬਹੁਤ ਵੱਡੀ ਕੀਤੀ, ਮਿਲਿਆ ਕੁਛ ਵੀ ਨਹੀਂ, ਥੋੜ੍ਹਾ ਜਿਹਾ। ਤਾਂ ਮੈਂ ਅਰਜ਼ ਕਰਾਂ, ਮਿਹਨਤ ਦੀ ਸ਼ਾਖ ਨੂੰ ਜੋ ਫਲ ਲੱਗਦੇ ਨੇ ਉਹ ਹੈ ਸੰਸਾਰ ਦੀ ਉੱਨਤੀ। ਸਰੀਰ ਦੀ ਸ਼ਾਖ ਨੂੰ ਜੋ ਫਲ ਲੱਗਦਾ ਹੈ ਉਹ ਹੈ ਔਲਾਦ। ਔਲਾਦ ਚੰਗੀ ਹੈ। ਚਾਣਕ ਦਾ ਕਹਿਣਾ, ਆਗਿਆਕਾਰੀ ਸੁਟੋ ਅਰ ਮਿਠ ਬੋਲੀ ਨਾਰ, ਧਨ ਆਪਣੇ ਸੰਤੋਖ ਮੰਨੀਏ ਚਾਰ ਸੁਰਗ ਸੰਸਾਰ। ਉਹ ਬੰਦਾ ਸੰਸਾਰ ਵਿੱਚ ਸਵਰਗ ਵਿੱਚ ਹੈ ਕਿ ਆਗਿਆ ਵਿੱਚ ਚੱਲਣ ਵਾਲਾ ਪੁੱਤਰ ਹੋਵੇ, ਸਹਿਮਤ ਹੋ ਕੇ ਚੱਲਣ ਵਾਲੀ ਪਤਨੀ ਹੋਵੇ, ਉਪਜੀਵਿਕਾ ਵਾਸਤੇ ਕੋਲ ਧਨ ਹੋਵੇ ਤੇ ਮਨ ਵਿੱਚ ਸੰਤੋਖ ਹੋਵੇ। ਹੋਰ ਕਿਹੜੇ ਸਵਰਗ ਵਿੱਚ ਜਾਣਾ, ਉੱਥੇ ਸਵਰਗ ਵਿੱਚ ਹੋਰ ਕਿੱਥੇ? ਤੇ ਬਦ ਚੱਲਣ ਔਲਾਦ ਹੋਵੇ, ਕਲੇਸ਼ ਨਾਰ ਤੇ ਕਲੈਣੀ ਪਤਨੀ ਹੋਵੇ, ਉਪਜੀਵਿਕਾ ਵਾਸਤੇ ਧਨ ਨਾ ਹੋਵੇ ਤੇ ਮਨ ਵਿੱਚ ਤ੍ਰਿਸ਼ਨਾ ਹੋਵੇ, ਇਸ ਬੰਦੇ ਨੂੰ ਨਰਕਾਂ ਵਿੱਚ ਜਾਣ ਦੀ ਲੋੜ ਹੀ ਨਹੀਂ। ਹੈ ਹੀ ਨਰਕ ਵਿੱਚ, ਪਿਆ ਹੀ ਨਰਕ ਵਿੱਚ, ਹੋਰ ਕਿਹੜੇ ਨਰਕ ਵਿੱਚ ਜਾਵੇਗਾ? ਨਰਕ ਹੀ ਭੋਗਦਾ ਪਿਆ, ਕੁੰਭੀ ਨਰਕ ਵਿੱਚ ਪਿਆ। ਤੇ ਸਰੀਰ ਦੀ ਸ਼ਾਖ ਨੂੰ ਜੋ ਫਲ ਲੱਗਦਾ ਹੈ ਉਹ ਹੈ ਔਲਾਦ, ਚੰਗੀ ਔਲਾਦ। ਮਿਹਨਤ ਦੀ ਸ਼ਾਖ ਨੂੰ ਜੋ ਫਲ ਲੱਗਦਾ ਹੈ ਉਹ ਹੈ ਧਨ ਤੇ ਸੰਪਦਾ, ਤੇ ਮਨ ਦੀ ਸ਼ਾਖ ਨੂੰ ਜੋ ਫਲ ਲੱਗਦਾ ਹੈ ਉਹ ਗਿਆਨ। ਦੇਖਣ ਵਿੱਚ ਆਇਆ ਕਈਆਂ ਦੀ ਮਿਹਨਤ ਦੀ ਸ਼ਾਖ ਵੀ ਫਲੀ ਬਹੁਤ ਹੋ ਗਈ, ਫਲ ਲੱਗ ਗਏ। ਕਈਆਂ ਦੀ ਸਰੀਰ ਦੀ ਸ਼ਾਖ ਨੂੰ ਵੀ ਫਲ ਲੱਗ ਗਏ, ਔਲਾਦ ਚੰਗੀ ਮਿਲ ਗਈ। ਮਨ ਦੀ ਸ਼ਾਖ ਨੂੰ ਕੋਈ ਫਲ ਨਹੀਂ ਲੱਗ, ਗਿਆਨ ਹੈ ਹੀ ਕੋਈ ਨਹੀਂ, ਕੋਈ ਗਿਆਨ ਨਹੀਂ। ਕਹਿੰਦੇ ਨੇ ਇਹ ਸ਼ਾਖ ਬਹੁਤ ਘੱਟ ਬੰਦਿਆਂ ਦੀ ਪ੍ਰਫੁੱਲਤ ਹੁੰਦੀ, ਸੁੱਕੀ ਸੜੀ ਰਹਿ ਜਾਂਦੀ, ਕੁਛ ਵੀ ਨਹੀਂ। ਤੇ ਜੇ ਗਿਆਨ ਹੀ ਨਹੀਂ ਤਾਂ ਫਿਰ ਗਿਆਨ ਤੋਂ ਬਿਨਾਂ ਤੇ ਮਨੁੱਖ ਪਸ਼ੂ ਰਹਿ ਜਾਂਦਾ। ਨਿੰਦਰਾ ਆਲਸ ਭੋਗ ਭੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਕਤਾ ਗਿਆਨ ਬਿਨਾ ਪਸ਼ੂ ਜਾਨ। ਪਰ ਤੁਸੀਂ ਆਖੋਗੇ ਗਿਆਨ ਕਾਹਦਾ, ਕਿਸ ਚੀਜ਼ ਦਾ ਗਿਆਨ? ਪਦਾਰਥ ਦਾ ਗਿਆਨ, ਉਹ ਤੇ ਸਾਇੰਸਦਾਨ ਕੋਲ ਬਹੁਤ ਜ਼ਿਆਦਾ, ਵਿਗਿਆਨਕ ਕੋਲ ਬਹੁਤ ਜ਼ਿਆਦਾ। ਇੱਕ ਬੜੀ ਕੀਮਤੀ ਪੰਕਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ, ਗਿਆਨਨ ਮੇ ਗਿਆਨ ਗੁਰ, ਧਿਆਨਨ ਮੇ ਧਿਆਨ ਗੁਰ, ਸਗਲ ਧਰਮ ਮੇ ਗ੍ਰਸਤ ਪ੍ਰਧਾਨ ਹੈ। ਉਸ ਅਗਲੀ ਸ਼ਬਦਾਂ ਨੂੰ ਨਹੀਂ ਲੈਣਾ ਪਹਿਲੇ, ਗਿਆਨਨ ਮੇ ਗਿਆਨ ਗੁਰ, ਗਿਆਨ ਦੇ ਸਿਰਮੋਰ ਗਿਆਨ ਹੈ ਗੁਰੂ ਦਾ ਗਿਆਨ, ਪਰਮਾਤਮਾ ਦਾ ਗਿਆਨ, ਹੋਰ ਕੋਈ ਗਿਆਨ ਨਹੀਂ। ਬਾਕੀ ਜਿਤਨਾ ਵੀ ਗਿਆਨ ਹੋਵੇ ਉਹਦੇ ਨਾਲ ਕੋਈ ਤ੍ਰਿਪਤੀ ਨਹੀਂ ਮਿਲਦੀ, ਕੋਈ ਸਕੂਨ ਨਹੀਂ ਮਿਲਦਾ, ਕੋਈ ਚੈਨ ਨਹੀਂ ਮਿਲਦਾ। ਬੜੇ ਬੜੇ ਦਾਰਸ਼ਨਿਕ ਕਲਪ ਦੇ ਦੇਖੇ ਗਏ ਨੇ, ਬੜੇ ਬੜੇ ਫਿਲੋਸਫਰ ਰੋਂਦੇ ਹੋਏ ਦੇਖੇ ਗਏ। ਹੈਰਾਨਗੀ ਆਉਂਦੀ ਹੈ ਮੈਨੂੰ ਕਿ ਇੰਨਾ ਵੱਡਾ ਦਾਰਸ਼ਨਿਕ ਮਿਰਜ਼ਾ ਗਾਲਬ, ਜਿਹਦੀਆਂ ਕਿਤਾਬਾਂ ਦੇ ਕੋਈ ਸੈਂਕੜੇ ਤਰਜਮੇ ਹੋ ਚੁੱਕੇ ਨੇ ਔਰ ਸਾਡੇ ਦੇਸ਼ ਦੀਆਂ ਅਨੇਕਾਂ ਭਾਸ਼ਾ ਵਿੱਚ ਹੋਏ ਨੇ ਦੀਵਾਨੇ ਗਾਲਬ ਦੇ ਤਰਜਮੇ,
ਇੰਨਾ ਸਿਆਣਾ।

ਸੋ ਦੋਸਤੋ ਹੁਣ ਸ਼ੁਰੂ ਕਰਦੇ ਹਾਂ ਐਂਟਰਟੇਨਮੈਂਟ ਸੈਗਮੈਂਟ ਬੈਕ ਟੂ ਬੈਕ ਸੌਂਗ ਤੁਸੀਂ ਸੁਣੋਗੇ ਪੰਜਾਬੀ ਸੋ ਰਿਕੁਐਸਟ ਭੇਜਣ ਲਈ ਸਾਡੀ ਤੁਸੀਂ ਵੈਬਸਾਈਟ 'ਤੇ ਜਾ ਸਕਦੇ ਹੋ www.2miifm.org.au 'ਤੇ ਅਤੇ ਉੱਥੇ ਜਾ ਕੇ ਰਿਕੁਐਸਟ ਵਾਲਾ ਬਟਨ ਪ੍ਰੈਸ ਕਰਕੇ ਜੋ ਵੀ ਪੰਜਾਬੀ ਸੌਂਗ ਸੁਣਨਾ ਚਾਹੁੰਦੇ ਸਾਨੂੰ ਰਿਕੁਐਸਟ ਭੇਜ ਸਕਦੇ ਹੋ ਅਤੇ ਸ਼ੁਰੂ ਕਰਦੇ ਹਾਂ ਇਹ ਐਂਟਰਟੇਨਮੈਂਟ ਸੈਗਮੈਂਟ ਪਹਿਲਾ ਸੌਂਗ ਬਰੋਟਾ ਇਹ ਸਿੱਧੂ ਮੂਸੇਵਾਲੇ ਦਾ ਸੌਂਗ ਅਤੇ ਦੂਜਾ ਸੌਂਗ ਅਗਲਾ ਜਨਮ ਰਣਜੀਤ ਬਾਵੇ ਦਾ ਸੋ ਬੈਕ ਟੂ ਬੈਕ ਸੌਂਗਸ ਜਿੱਦਾਂ ਜਿੱਦਾਂ ਰਿਕੁਐਸਟ ਆਊਗੀ ਆਪਾਂ ਸੌਂਗ ਪਲੇ ਕਰਾਂਗੇ ਸੋ ਇੰਜੋਏ ਕਰੋ ਇਹ ਐਂਟਰਟੇਨਮੈਂਟ ਸੈਗਮੈਂਟ ਨੂੰ ਪਹਿਲਾ ਸੌਂਗ ਬਰੋਟਾ

ਵਾਂਗੂ ਸੁਣਦੀ ਤੇਰੀ ਆਖੀ ਹੋਈ ਗੱਲ ਨੂੰ। ਮੈਂ ਤਾਂ ਸੱਜਣਾ ਖਾਮੋਸ਼ ਹੋਈ ਰਹਿੰਦੀ ਹਾਂ, ਵੀ ਲੋਕਾਂ ਅੱਗੇ ਘੱਟ ਬੋਲਦੀ। ਮੈਨੂੰ ਅੱਜ ਵੀ ਨੇ ਖੰਭ ਲੱਗ ਜਾਂਦੇ ਜੇ ਲੰਘਾਂ ਤੇਰੇ ਪਿੰਡ ਕੋਲ ਦੀ।

0: ਮੇਲਾ ਲਾਇਆ ਹੋਇਆ ਜੱਟਾਂ ਨੇ ਕਚਹਿਰੀ ਚ ਮਿਲਿਆ
1: ਆ ਬੱਸ ਕਿਹਦੀ ਆ ਗਈ ਹੁਣ
0: ਇੰਨੀ ਸਿਕਿਉਰਿਟੀ ਤਾਂ ਮੈਂ ਵੀ ਪਹਿਲੀ ਵਾਰੀ ਦੇਖੀ ਆ
1: ਕੋਈ ਤਾਂ ਸਾਰੀ ਪੱਤਰਕਾਰ ਦੇ ਪਰਾਂ ਨੂੰ ਭੱਜੀ ਜਾਂਦੇ ਨੇ ਉਹ ਬੱਲੇ ਬੱਲੇ ਬੱਲੇ ਇੰਨੀ ਪੁਲਿਸ ਆਇਆ ਉਹ ਇਹ ਕੌਣ ਹੈ
0: ਸਾਲਿਆ ਤੈਨੂੰ ਨਹੀਂ ਪਤਾ ਸਿੱਧੂ ਹੈ ਸਿੱਧੂ ਮੂਸੇ ਵਾਲਾ
1: ਉਹ ਹੁਣ ਇਹਦਾ ਕੀ ਕਸੂਰ ਹੈ
0: ਜੱਜ ਤੋਂ ਲੈ ਕੇ ਕ੍ਰਿਮੀਨਲ ਤੱਕ ਅਤੇ ਕ੍ਰਿਮੀਨਲ ਤੋਂ ਲੈ ਕੇ ਜੱਜ ਤੱਕ ਸਾਰੇ ਇਹਨੂੰ ਸੁਣਦੇ ਆ ਇਹੀ ਕਸੂਰ ਹੈ ਇਹਦਾ

ਸੋ ਦੋਸਤੋ ਇਸੇ ਨਾਲ ਦਿਓ ਮੈਨੂੰ ਇਜਾਜ਼ਤ, ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ ਤੱਕ ਤੁਹਾਡੇ ਫੇਵਰੇਟ ਸ਼ੋਅ ਬੌਬੀਸ ਪੰਜਾਬੀ ਟਾਕ ਸ਼ੋਅ 'ਤੇ। ਸੋ ਜਾਂਦੇ ਜਾਂਦੇ ਇੱਕ ਹੋਰ ਸੌਂਗ ਪਲੇ ਕਰਾਂਗੇ ਅਤੇ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ ਤੱਕ ਓਨਲੀ ਔਨ ਯੋਰ ਫੇਵਰੇਟ ਸ਼ੋਅ ਬੌਬੀਸ ਪੰਜਾਬੀ ਟਾਕ ਸ਼ੋਅ। ਜਾਂਦੇ ਜਾਂਦੇ ਜੋ ਸੌਂਗ ਪਲੇ ਕਰਨਾ ਜਾ ਰਿਹਾ ਮਲਵੈਣ ਰਣਜੀਤ ਬਾਵੇ ਦਾ ਸੌਂਗ ਲਵਲੀ ਨੂਰ ਦੀ ਕਲਮ ਤੋਂ, ਇੰਜੋਏ ਕਰੋ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ।